ਆਖਰ ਮੇ ਦਿਲ ਕੀ ਧਰਮ ਕਿਆ ਮਾ ਸੰਦੋਕ ਨ ਤਾਹਨ ਜਰੀ ਬਸੀ ਆਕਾਸ਼ਵਨੀ ਇੰਫਾਲ ਕੀ ਐਫ ਐਮ ਸੰਗਾਈ ਚਨੇ ਲੇਗਨੀ ਹੌਸੇ ਪੁੰਪ ਮਸਤ ਤਾਬੀਰੀ ਬਸਿੰਗ ਕੀ ਦਮਕ ਤਮੋ ਸੰਦੋਕ ਚਰੀ ਇਸੇ ਹੀ ਸਕਤਮ ਸਨਰੇਮ ਵੀ ਧਰਮ ਲਾਂਤੋ ਪੀਰੀ ਬਸਿੰਗ ਰੂਪ ਰਾ ਕੀ ਸਹੀ ਸਪ ਸਿੰਘ ਅਹੀ ਬਾ ਬਚਸਪਤੀ ਮੇਮ ਜੈਨਤ ਕੁਮਾਰ ਸ਼ਰਮਾ ਸਹੀ ਬਾਨ ਬਾ ਅਰਿਬਮ ਸ਼ਾਮ ਸ਼ਰਮਾ।